ਇੰਦੂ ਚਰਵਾ ਬੇਰ ਮਕੁਈਆ ਜੋਨੇ ਹਾਥਨ ਖਾ ਰਹੇ ਹੋ ਓਈ ਹਾਥਨ ਲੈ ਕੁਲਰੀਆ ਮੋਏ ਘਾਟ ਬੇ ਆ ਰਹੇ ਹੋ ਹਾਂ ਓਈ ਹਾਥਨ ਲੈ ਕੁਲਰੀਆ।